ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਜਸਪਾਲ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸੁਣਾਂਗੇ ਇੱਕ ਵਾਰਤਾ, ਇਸ ਤੋਂ ਇਲਾਵਾ ਅਸੀਂ ਗੀਤ ਵੀ ਸੁਣਾਂਗੇ। ਅੱਜ 7 ਅਕਤੂਬਰ ਏ ਤੇ ਅੱਜ ਦਾ ਦਿਨ ਵਰਲਡ ਕਾਟਨ ਡੇ ਯਾਨੀ ਕਿ ਵਿਸ਼ਵ ਕਪਾਹ ਦਿਵਸ ਵਜੋਂ ਮਨਾਇਆ ਜਾਂਦਾ ਏ। ਇਹ ਦਿਨ ਕਪਾਹ ਦੀ ਮਹੱਤਤਾ, ਇਸ ਦੀ ਖੇਤੀ, ਕਾਟਨ ਇੰਡਸਟਰੀ ਨਾਲ ਜੁੜੇ ਰੁਜ਼ਗਾਰ ਅਤੇ ਕਾਮਿਆਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ। ਵਿਸ਼ਵ ਵਪਾਰ ਸੰਗਠਨ ਵੱਲੋਂ ਸਾਲ 2019 ਵਿੱਚ ਇਸ ਦਿਨ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਸਾਲ 2021 ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਵੱਲੋਂ 7 ਅਕਤੂਬਰ ਨੂੰ ਵਿਸ਼ਵ ਕਪਾਹ ਦਿਵਸ ਵਜੋਂ ਮਾਨਤਾ ਦਿੱਤੀ ਗਈ ਸੀ। ਵਿਸ਼ਵ ਕਪਾਹ ਦਿਵਸ ਕਪਾਹ ਦੇ ਉਤਪਾਦਨ ਨੂੰ ਬਿਹਤਰ ਬਣਾਉਣ ਵਿੱਚ ਨਵੀਆਂ ਤਕਨੀਕਾਂ, ਟੈਕਨੋਲੋਜੀ ਤੇ ਦੇਸ਼ਾਂ ਦੇ ਆਪਸੀ ਸਹਿਯੋਗ ਦੀ ਭੂਮਿਕਾ ਨੂੰ ਉਜਾਗਰ ਕਰਦਾ ਹੈ। ਕਪਾਹ ਮਹਿਜ਼ ਇੱਕ ਰੇਸ਼ਾ ਨਹੀਂ, ਘਰੇਲੂ ਵਰਤੋਂ ਤੋਂ ਲੈ ਕੇ ਮੈਡੀਕਲ ਉਤਪਾਦਾਂ ਅਤੇ ਕਈ ਉਦਯੋਗਾਂ ਵਿੱਚ ਵੱਡੇ ਪੱਧਰ ਤੇ ਸੂਤੀ ਕੱਪੜੇ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਹੀ ਕਪਾਹ ਨੂੰ ਚਿੱਟਾ ਸੋਨਾ ਵੀ ਕਿਹਾ ਜਾਂਦਾ ਹੈ। ਭਾਰਤ ਦੇ ਖੇਤੀਬਾੜੀ ਅਤੇ ਟੈਕਸਟਾਈਲ ਇਤਿਹਾਸ ਵਿੱਚ ਵੀ ਕਪਾਹ ਦਾ ਵੱਡਾ ਸਥਾਨ ਹੈ। ਕਪਾਹ ਦੇ ਉਤਪਾਦਕ ਦੇਸ਼ ਇਸ ਦੇ ਉਤਪਾਦਨ ਨਾਲ ਜੁੜੀਆਂ ਚੁਣੌਤੀਆਂ ਹੱਲ ਕਰਕੇ ਉਤਪਾਦਨ ਨੂੰ ਬਿਹਤਰ ਬਣਾ ਕੇ ਟੈਕਸਟਾਈਲ ਸਨਅਤ ਨਾਲ ਜੁੜੇ ਲੋਕਾਂ ਦੀ ਜ਼ਿੰਦਗੀ ਨੂੰ ਹੋਰ ਬਿਹਤਰ ਬਣਾ ਸਕਦੇ ਨੇ, ਨਾਲ ਹੀ ਟਿਕਾਊ ਵਿਕਾਸ ਦੇ ਟੀਚੇ ਹਾਸਲ ਕਰਨ ਵਿੱਚ ਵੀ ਆਪਣਾ ਵਡਮੁੱਲਾ ਯੋਗਦਾਨ ਦੇ ਸਕਦੇ ਨੇ। ਇਹ ਤਾਂ ਗੱਲ ਹੋਈ ਵਿਸ਼ਵ ਕਪਾਹ ਦਿਵਸ ਬਾਰੇ, ਤੇ ਆਓ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਨਰਿੰਦਰ ਬੀਬਾ ਦੇ ਗਾਏ ਇਸ ਗੀਤ ਦੇ ਨਾਲ।

ਇਹ ਗੀਤ ਤੁਸੀਂ ਨਰਿੰਦਰ ਬੀਬਾ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਤੇਰਾ ਚਰਖਾ ਬੋਲੀਆਂ ਪਾਵੇ, ਨਿਕੱਤਣੀ ਕਬਿਤ ਬੋਲਦੀ। ਹੁਣ ਸੁਣਦੇ ਹਾਂ ਹਰਭਜਨ ਮਾਨ ਦਾ ਗਾਇਆ ਇਹ ਗੀਤ।

0: ਇਹ ਗੀਤ ਤੁਸੀਂ ਹਰਭਜਨ ਮਾਨ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਹੁਣ ਪੇਸ਼ ਏ ਵਾਰਤਾ ਕਲਮ ਦੇ ਧਨੀ ਅਨਵਰ ਮਸੂਦ ਤੇ ਵਾਰਤਾਕਾਰ ਨੇ ਸੁਰਿੰਦਰ ਸਿੰਘ।
1: ਸਾਡਾ ਮਹਾਨ ਪੰਜਾਬੀ ਸੱਭਿਆਚਾਰ ਕਿੱਸਾ ਕਾਵਿ ਲੋਕ ਗੀਤਾਂ ਲੋਕ ਨਾਚ ਲੋਕ ਕਲਾਵਾਂ ਅਤੇ ਕਵਿਤਾਵਾਂ ਨਾਲ ਭਰਪੂਰ ਹੈ। ਇਸ ਸੱਭਿਆਚਾਰ ਨੂੰ ਮਹਾਨ ਬਣਾਉਣ ਵਾਲੇ ਇੱਥੋਂ ਦੇ ਮਹਾਨ ਸਾਹਿਤਕਾਰ ਨਾਟਕਕਾਰ ਕਿੱਸਾਕਾਰ ਕਲਾਕਾਰ ਅਤੇ ਕਵੀ ਹਨ। ਇਹਨਾਂ ਉੱਘੇ ਕਵੀਆਂ ਕਹਾਣੀਕਾਰਾਂ ਨਾਟਕਕਾਰਾਂ ਅਤੇ ਸਾਹਿਤਕਾਰਾਂ ਦੀ ਸਮੇਂ ਦਰ ਸਮੇਂ ਇੱਕ ਲੰਬੀ ਸੂਚੀ ਹੈ, ਜਿਸ ਵਿੱਚ ਬਾਬਾ ਫਰੀਦ, ਬੁੱਲੇ ਸ਼ਾਹ, ਸਾਹਿਬ ਸੈਨ, ਵਾਰਿਸ ਸ਼ਾਹ, ਭਾਈ ਵੀਰ ਸਿੰਘ, ਪ੍ਰੋਫੈਸਰ ਮੋਹਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ ਆਦਿ ਹਨ। 19ਵੀਂ ਸਦੀ ਅਤੇ ਵੰਡ ਦੇ ਸਮੇਂ ਦੇ ਆਸ ਪਾਸ ਬਹੁਤ ਸਾਰੇ ਮਹਾਨ ਕਵੀਆਂ ਅਤੇ ਸਾਹਿਤਕਾਰਾਂ ਨੇ ਪੰਜਾਬੀ ਸਾਹਿਤ ਨੂੰ ਆਪਣੀ ਕਲਮ ਰਾਹੀਂ ਨਿਖਾਰਿਆ ਹੈ। ਇਹਨਾਂ ਕਵੀਆਂ ਦੀ ਸੂਚੀ ਵਿੱਚ ਸ਼੍ਰੀ ਅਨਵਰ ਮਸੂਦ ਜੀ ਦਾ ਨਾਮ ਵੀ ਵਿਸ਼ੇਸ਼ ਰੂਪ ਵਿੱਚ ਜਾਣਿਆ ਜਾਂਦਾ ਹੈ, ਜੋ ਕਲਮ ਦੇ ਧਨੀ ਸਨ, ਜਿਨ੍ਹਾਂ ਕੋਲ ਕਲਾ ਦੇ ਰਤਨ ਜਵਾਹਰ ਮਾਣਕ ਸਨ, ਜਿਸ ਨਾਲ ਆਪ ਜੀ ਨੇ ਆਪਣੀ ਕਲਮ ਅਤੇ ਜਵਾਨ ਰਾਹੀਂ ਪੰਜਾਬੀ ਸਾਹਿਤ ਲਈ ਅਨਮੋਲ ਹੀਰੇ ਪ੍ਰਦਾਨ ਕੀਤੇ। ਸ਼੍ਰੀ ਅਨਵਰ ਮਸੂਦ ਜੀ ਦਾ ਸਾਰਾ ਜੀਵਨ ਪੰਜਾਬੀ ਕਵਿਤਾ ਦੇ ਸਾਹਿਤ ਨੂੰ ਸਮਰਪਿਤ ਹੈ। ਉਹਨਾਂ ਦੀ ਮਹਾਨ ਕਵਿਤਾ ਸ਼ੈਲੀ

0: ਦੀ ਪਿੱਠ ਦੀਆਂ ਬੋਟੀਆਂ, ਨਾਲ ਹੋਣ ਛੱਡੀਆਂ ਤੰਦੂਰੀ ਦੀਆਂ ਰੋਟੀਆਂ। ਮੱਖਣ ਦਾ ਪੇੜਾ ਹੋਵੇ, ਲੱਸੀ ਦਾ ਪਿਆਲਾ ਹੋਵੇ, ਭਿੰਡੀਆਂ ਦੇ ਨਖਰੇ 'ਤੇ ਗਰਮ ਮਸਾਲਾ ਹੋਵੇ। ਭਿੰਡੀਆਂ ਬਣਾਉਣਾ ਵੀ ਤਾਂ ਕੋਈ ਕੋਈ ਜਾਣਦਾ, ਰਿੰਨਣਾ ਪਕਾਉਣਾ ਵੀ ਤਾਂ ਕੋਈ ਕੋਈ ਜਾਣਦਾ। ਉੱਠਾਂ ਫਿਰ ਚੌਧਰੀ, ਫੜਾਂ ਮੈਂ ਤਿਆਰੀਆਂ, ਭਿੰਡੀਆਂ ਬਣਾਵਾਂ ਅੱਜ ਰੱਜ ਕੇ ਕਰਾਰੀਆਂ। ਇਸ ਕਵਿਤਾ ਵਿੱਚ ਆਪ ਜੀ ਦੇ ਆਮ ਘਰਾਂ ਵਿੱਚ ਹੋਣ ਵਾਲੇ ਨਿੱਤ ਦੇ ਵਿਵਹਾਰ ਅਤੇ ਕਵਿਤਾ ਦੇ ਆ ਸ਼ਿੰਗਾਰ ਨੂੰ ਪ੍ਰਗਟਾਇਆ ਹੈ। ਜੋ ਤੁਕਬੰਦੀ ਦਾ ਮਿਸ਼ਰਣ ਹੈ, ਖੁਸ਼ੀ ਹੈ ਅਤੇ ਖਾਣ ਪੀਣ ਦਾ ਸਵਾਦ ਹੈ। ਸਰੋਤਿਆਂ ਲਈ ਮਨੋਰੰਜਨ ਦਾ ਪ੍ਰਗਟਾਵਾ ਹੈ, ਜੋ ਹਾਸਾ ਅਤੇ ਖੁਸ਼ੀ ਜ਼ਾਹਰ ਕਰਦਾ ਹੈ। ਉਹਨਾਂ ਦੀ ਇੱਕ ਹੋਰ ਮਸ਼ਹੂਰ ਕਵਿਤਾ ਲੱਸੀ ਅਤੇ ਚਾਹ ਵੀ ਕਾਫ਼ੀ ਮਕਬੂਲ ਹੋਈ ਸੀ, ਜਿਸ ਵਿੱਚ ਸਵਾਲ ਜਵਾਬ ਏ ਅਤੇ ਸੁਹੱਪਣ ਦਾ ਪ੍ਰਗਟਾਵਾ ਹੈ। ਲੱਸੀ ਚਾਹ ਨੂੰ ਕਹਿੰਦੀ ਏ, ਮੈਂ ਸੋਹਣੀ ਮੈਂ ਗੋਰੀ, ਤੂੰ ਕਾਲੀ ਕਲੋਟੀ, ਮੈਂ ਨੀਂਦਰ ਦਾ ਸੁੱਖ ਸੁਨੇਹੜਾ, ਤੂੰ ਜਗਰਾਤੇ ਪੱਟੀ। ਜਿਸ ਵੇਲੇ ਮੈਂ ਚਾਈ ਚਾਈ ਛੰਨੇ ਅੰਦਰ ਲਿਸ਼ਕਾਂ, ਕਿਹੜਾ ਸਾਂਭੇ ਮੇਰੀਆਂ ਲਿਸ਼ਕਾਂ, ਕੌਣ ਸੰਭਾਲੇ ਟਿਲਕਾਂ। ਰੰਗ ਵੀ ਮੇਰਾ ਮੱਖਣ ਵਰਗਾ, ਰੂਪ ਵੀ ਮੇਰਾ ਸੱਚਾ, ਦੁੱਧ ਮਲਾਈ ਮਾਂ ਪਿਓ ਮੇਰੇ, ਮੇਰਾ ਅਸਲਾ ਉੱਚਾ। ਜਿਹੜਾ ਮੈਨੂੰ ਰਿੜਕਣ ਬੈਠੇ, ਮੈਂ ਉਸਦੇ ਬਾਹਰੀ ਜਾਵਾਂ, ਖੜ ਕੇ ਟੋਲ ਮਧਾਣੀ ਵਾਲਾ, ਮੈਂ ਵਿੱਚ ਭੰਗੜੇ ਪਾਵਾਂ। ਮੈਂ ਪਈ ਲੋਕਾਂ ਦੀ ਸਿਹਤ ਬਣਾਵਾਂ, ਤੂੰ ਪਈ ਸਿਹਤ ਵਿਗਾੜੀ, ਮੈਂ ਪਈ ਠੰਡ ਕਲੇਜੇ ਪਾਵਾਂ, ਤੂੰ ਪਈ ਸੀਨਾ ਸਾੜੀ। ਅੱਗੋਂ ਚਾਹ ਕਹਿੰਦੀ ਏ, ਪੈ ਗਈ ਏ ਨੀ ਮਾਈ ਬੱਗੂ ਮੇਰੇ ਮਗਰ ਤਿਘਾਣੇ, ਮੇਰੀਆਂ ਸਿਰਕੀਆਂ ਭਰਦੇ ਨੇ ਲੋਕ ਸਿਆਣੇ। ਮੇਰਾ ਹੁਸਨ ਪਛਾਣਨ ਜਿਹੜੇ ਦਿਲ ਮੈਂ ਉਹਨਾਂ ਦਾ ਠੱਗਾਂ, ਮੇਰਾ ਰੰਗ ਕਲਿਆਣੀ ਪਰ ਮੈਂ ਲੈਲਾ ਵਰਗੀ ਲੱਗਾਂ। ਪਿੰਡੇ ਦੀ ਮੈਂ ਪੀੜ ਗਵਾਵਾਂ, ਜਦੋਂ ਥਕੇਵੇਂ ਭੌਰਾਂ, ਠਰੀਆਂ ਹੋਈਆਂ ਜੱਸੀਆਂ ਨੂੰ ਮੈਂ ਮਿੱਠੀਆਂ ਕਰਾਂ ਟਕੋਰਾਂ। ਤੂੰ ਹੈ ਠੰਡ ਜ਼ੁਕਾਮ ਅਤੇ ਨਜ਼ਲਾ, ਕੀ ਮੈਂ ਗਿਣ ਗਿਣ ਦੱਸਾਂ, ਮੇਰੀ ਨਿਗਾਹੇ ਕੋਟੋ ਤਾਰਨ ਚੜੀਆਂ ਹੋਈਆਂ ਕੱਸਾਂ। ਅਨਮਰ ਮਸੂਦ ਜੀ ਦੀ ਇਹ ਕਵਿਤਾ ਕਾਵਿ ਜਗਤ ਲਈ ਸਵੱਪਣ ਪੇਸ਼ ਕਰਦੀ ਹੈ, ਜਿਸ ਵਿੱਚ ਉਸਦਾ ਸਵਾਲ ਜਵਾਬ ਏ, ਮਾਣ ਸਤਿਕਾਰ ਏ ਅਤੇ ਮਨੋਰੰਜਨ ਹੈ। ਇਸ ਤਰ੍ਹਾਂ ਆਪ ਜੀ ਦੀਆਂ ਅਨੇਕਾਂ ਹੋਰ ਵੀ ਕਵਿਤਾਵਾਂ ਮਕਬੂਲ ਹੋਈਆਂ ਨੇ। ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਕਲਮ ਦੇ ਧਨੀ ਸ਼੍ਰੀ ਅਨਮਰ ਮਸੂਦ ਜੀ ਦੀ ਕਵਿਤਾ ਅਤੇ ਕਾਵਿ ਸ਼ੈਲੀ ਦੀ ਸਿਆਹੀ ਅਜੇ ਸੁੱਕੀ ਨਹੀਂ ਹੈ ਅਤੇ ਪੰਜਾਬੀ ਸਾਹਿਤ ਵਿੱਚ ਸਮਾਜਿਕ ਸੰਦੇਸ਼ ਫੈਲਾ ਰਹੀ ਹੈ। ਉਹਨਾਂ ਦੀ ਕਵਿਤਾ ਸ਼ੈਲੀ ਦਾ ਅੰਦਾਜ਼ ਪੀੜ੍ਹੀ ਦਰ ਪੀੜ੍ਹੀ ਪੰਜਾਬੀ ਸਰੋਤਿਆਂ ਦੇ ਦਿਲਾਂ 'ਤੇ ਰਾਜ ਕਰਦਾ ਰਹੇਗਾ। ਪੰਜਾਬੀ ਸਾਹਿਤ ਜਗਤ ਦੇ ਸਰੋਤੇ ਉਹਨਾਂ ਦੇ ਖੁਸ਼ੀਆਂ ਭਰੇ ਅਤੇ ਲੰਬੇ ਜੀਵਨ ਦੀ ਕਾਮਨਾ ਕਰਦੇ ਹਨ।
1: ਹੁਣੇ ਤੁਸੀਂ ਸੁਣ ਰਹੇ ਸੀ ਸੁਰਿੰਦਰ ਸਿੰਘ ਦੀ ਵਾਰਤਾ ਕਲਮ ਦੇ ਧਨੀ ਅਨਵਰ ਮਸੂਦ। ਹੁਣ ਸੁਣਦੇ ਹਾਂ ਜਸਬੀਰ ਜੱਸੀ ਦੀ ਆਵਾਜ਼ ਵਿੱਚ ਇਹ ਗੀਤ, ਇੱਕ ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ।

ਇਹ ਗੀਤ ਤੁਸੀਂ ਜਸਬੀਰ ਜੱਸੀ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਪੇਸ਼ ਏ ਹਰਜੀਤ ਹਰਮਨ ਦਾ ਗਾਇਆ ਇਹ ਗੀਤ, ਨਿਮ ਦਿਲ ਮਰ ਜਾਣੇ ਨੂੰ ਅੜੀਓ ਮਰਜ ਇਸ਼ਕ ਦੀ ਲਾਲੀ।

ਇਹ ਗੀਤ ਤੁਸੀਂ ਹਰਜੀਤ ਹਰਮਨ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਆਸ ਹੈ ਕਿ ਅੱਜ ਦਾ ਇਹ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਇਸ ਦੇ ਨਾਲ ਹੀ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਹੈ। ਹੁਣ ਜਸਪਾਲ ਕੌਰ ਨੂੰ ਇਜਾਜ਼ਤ ਦਿਓ।

0: अभी आप सुन रहे थे कार्यक्रम एक ही फिल्म से। ये आकाशवाणी दिल्ली का इंद्रप्रस्थ चैनल है। मीडियम वेव 366.3 मीटर अर्थात 819 किलोहर्ट्ज, DRM 810 किलोहर्ट्ज पर। और अब से कुछ ही देर में सुनेंगे हम पंजाबी, उर्दू, इंग्लिश और हिंदी में समाचार। तो आइए सुनते हैं समाचार।
1: नमस्कार, ये आकाशवाणी है। खबरों के इस बुलेटिन नाल मैं अमन देव। पहला खास खबरां। प्रधानमंत्री नरेंद्र मोदी ने कहा कि दूरदर्शी नीतियां ते सख्त मेहनत सदका भारत 2047 तक एक विकसित राष्ट्र बनने अपने सुपने नूं जरूर पूरा करेगा। भारतीय रिजर्व बैंक ने नीतिगत रैपो दर नूं 25 आधार अंक वधा के 5.5% कर दिता है। भारत ने जम्मू कश्मीर ते पाकिस्तान विच दहशतगर्द ढांचे विरुद्ध भारत की कार्रवाई ते इस्लामिक सहयोग संगठन OIC दी टिप्पणियां नूं रद्द कीता है। विदेश मंत्री डॉ एस जयशंकर ने कहा कि भारत की अफरीका नाल भाईवाली ना सिर्फ वर्तमान लई सगों आने वाली पीढ़ियों लई भी होएगी। रूस के दक्षिणी तट से यूक्रेन वालों एक तेल टैंकर नूं निशाना बना के किए गए ड्रोन हमले च भारतीय चालक दल के 23 मैंबरां नूं सुरक्षित बचा लिया गया है। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੂਰਦਰਸ਼ੀ ਨੀਤੀਆਂ ਤੇ ਸਖ਼ਤ ਮਿਹਨਤ ਸਦਕਾ ਭਾਰਤ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਨ ਦੇ ਆਪਣੇ ਸੁਪਨੇ ਨੂੰ ਜ਼ਰੂਰ ਪੂਰਾ ਕਰੇਗਾ। ਅੱਜ ਨਵੀਂ ਦਿੱਲੀ ਵਿਚ ਵਿਕਸਿਤ ਭਾਰਤ ਸੰਕਲਪ ਸਭਾ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਜੋ ਕਦੇ ਨੀਤੀਗਤ ਖੜੋਤ ਦੀ ਚਰਚਾ ਨਾਲ ਜੁੜਿਆ ਹੋਇਆ ਸੀ, ਹੁਣ ਆਪਣੀ ਵੱਧਦੀ ਤਾਕਤ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਯੋਗਤਾ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 12 ਸਾਲਾਂ ਵਿਚ ਸਥਿਤੀ ਪੂਰੀ ਤਰ੍ਹਾਂ ਬਦਲ ਗਈ ਹੈ।
2: आज 12 वर्ष बाद तस्वीर एकदम बदल गई है। तब एक संकट आता था तो भारत की इकोनॉमी हिल जाती, आज संकट आता है तो भारत के सामर्थ्य की चर्चा होती, भारत के रिजिलियंस की चर्चा होती, तब पॉलिसी पैरालिसिस की चर्चा होती थी और आज रिफॉर्म्स एक्सप्रेस की चर्चा होती है। तब इम्पोर्ट बढ़ाने के रास्ते खोजे जाते थे और आज एक्सपोर्ट के नए रिकॉर्ड बन रहे हैं।
1: श्री मोदी ने कहा कि पिछले 25 साल दौरान लोगों तो उन्होंने मिला विश्वास और इस समय दौरान उन्होंने प्राप्त होया तजर्बा उन्होंने सब तो वड्डी पूंजी है। प्रधानमंत्री ने कहा कि यह भारत लई वड्डे टीचे निर्धारित करने का समय। उन्होंने कहा कि उन्होंने पूरी राजनीतिक यात्रा देशवासियों के टुट विश्वास और समर्थन का नतीजा है।
2: देश ने मुझे बहुत कुछ दिया है, इसलिए देश के लिए मेरा दायित्व भी सबसे अधिक है और मैं हृदय से ये मानता हूं कि देश के हर नागरिक का मुझ पर सबसे बड़ा हक है। ये 25 वर्ष का जनविश्वास बहुत बड़ी पूंजी है और ये पूंजी देश की है। मां भारती की हर संतान इस पूंजी की अधिकारी है।
1: ਉਨ੍ਹਾਂ ਕਿਹਾ ਕਿ 2015 ਤੋਂ 2025 ਦੇ ਦਹਾਕੇ ਵਿਚ ਖੇਤੀਬਾੜੀ ਖੇਤਰ ਨੇ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਧ ਨਿਰੰਤਰ ਵਿਕਾਸ ਦਰਜ ਕੀਤਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਅਜਿਹੀ ਤਬਦੀਲੀ ਉਦੋਂ ਸੰਭਵ ਹੈ ਜਦੋਂ ਇਰਾਦਾ ਸਾਫ਼ ਹੋਏ ਤੇ ਨੀਤੀਆਂ ਚੰਗੀ ਤਰ੍ਹਾਂ ਪ੍ਰਭਾਸ਼ਿਤ ਹੋਣ। ਸ੍ਰੀ ਮੋਦੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ 7 ਅਕਤੂਬਰ 2001 ਨੂੰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ ਤਾਂ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਇਸ ਮੀਲ ਪੱਥਰ ਤੇ ਪਹੁੰਚ ਜਾਣਗੇ। ਉਨ੍ਹਾਂ ਕਿਹਾ ਕਿ ਯਾਤਰਾ ਲੋਕਾਂ ਦੇ ਟੁੱਟ ਆਸ਼ੀਰਵਾਦ ਅਤੇ ਸਮਰਥਨ ਨਾਲ ਸੰਭਵ ਹੋਈ ਹੈ। ਇਸ ਮੌਕੇ ਤੇ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਜਨਤਕ ਸੇਵਾ ਨੂੰ ਆਪਣੇ ਜੀਵਨ ਦਾ ਇੱਕ ਉਦੇਸ਼ ਬਣਾਇਆ ਅਤੇ ਰਾਜਨੀਤੀ ਨੂੰ ਰਾਸ਼ਟਰ ਦੀ ਸੇਵਾ ਦੇ ਸਾਧਨ ਮੰਨਦੇ ਨੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਰਾਸ਼ਟਰ ਦੇ 25 ਸਾਲ ਨਿਰੰਤਰ ਸਮਰਪਿਤ ਅਤੇ ਅਣਥੱਕ ਸੇਵਾ ਕਰਨ ਲਈ ਵਧਾਈ ਦਿੱਤੀ। ਸ੍ਰੀ ਨਵੀਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਗਰੀਬਾਂ, ਨੌਜਵਾਨਾਂ, ਕਿਸਾਨਾਂ ਅਤੇ ਔਰਤਾਂ ਤੇ ਕੇਂਦਰਿਤ ਕਈ ਯੋਜਨਾਵਾਂ ਲਾਗੂ ਕੀਤੀਆਂ ਨੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 25 ਸਾਲਾਂ ਦੀ ਜਨਤਕ ਸੇਵਾ ਨੂੰ ਇਕ ਸੁਨਹਿਰੀ ਅਤੇ ਇਤਿਹਾਸਕ ਦਿਨ ਦਸਿਆ। ਗੁਰੂਗ੍ਰਾਮ ਵਿਚ ਵਿਕਸਿਤ ਭਾਰਤ ਸੰਕਲਪ ਸਭਾ ਸੇਵਾ ਜੋਤੀ ਯਾਤਰਾ ਵਿਚ ਬੋਲਦਿਆਂ ਸ੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਧਾਰਾ 370 ਨੂੰ ਹਟਾਉਣ, ਨਕਸਲਵਾਦ ਦਾ ਅੰਤ ਅਤੇ ਦੇਸ਼ ਦੇ ਬੁਨਿਆਦੀ ਢਾਂਚੇ

ਦੇ ਵਿਕਾਸ ਵਰਗੇ ਮਹੱਤਵਪੂਰਨ ਕੰਮ ਪੂਰੇ ਕੀਤੇ ਗਏ ਨੇ। ਇੱਧਰ ਪੰਜਾਬ ਵਿੱਚ ਵੀ ਕਈ ਥਾਵਾਂ 'ਤੇ ਇਸ ਮੌਕੇ ਪ੍ਰੋਗਰਾਮ ਕੀਤੇ ਜਾ ਰਹੇ ਨੇ। ਮੋਹਾਲੀ ਵਿਖੇ BJP ਦੇ ਮੁੱਖ ਦਫ਼ਤਰ 'ਚ ਸੇਵਾ ਸੰਕਲਪ ਯਾਤਰਾ ਪ੍ਰੋਗਰਾਮ ਕਰਵਾਇਆ ਗਿਆ ਅਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਨੂੰ ਸੁਣਿਆ ਗਿਆ। ਇਸ ਮੌਕੇ ਪੰਜਾਬ BJP ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪ੍ਰਧਾਨ ਮੰਤਰੀ ਦੇ 25 ਸਾਲ ਦੇ ਕਾਰਜਕਾਲ ਦੌਰਾਨ ਗੁਜਰਾਤ ਅਤੇ ਹੁਣ ਭਾਰਤ ਨੂੰ ਵਿਸ਼ਵ ਦੀ ਚੌਥੀ ਅਰਥ ਵਿਵਸਥਾ ਬਣਾਉਣ ਦੀ ਗੱਲ ਕਰਦਿਆਂ ਕਿਹਾ ਕਿ ਦੇਸ਼ ਹੁਣ ਵਿਕਸਿਤ ਭਾਰਤ ਦੇ ਟੀਚੇ ਵੱਲ ਕਦਮ ਵਧਾ ਰਿਹਾ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIRRNU ਜਲੰਧਰ। ਭਾਰਤੀ ਰਿਜ਼ਰਵ ਬੈਂਕ ਨੇ ਅੱਜ ਲਗਭਗ 3.5 ਸਾਲਾਂ ਬਾਅਦ ਮੁੱਖ ਨੀਤੀਗਤ ਰੈਪੋ ਦਰ ਨੂੰ 25 ਆਧਾਰ ਅੰਕ ਵਧਾ ਕੇ 5.5% ਕਰ ਦਿੱਤਾ ਹੈ। ਇਹ ਵਾਧਾ ਵਿਸ਼ਵ ਵਿਆਪੀ ਅਨਿਸ਼ਚਿਤਤਾਵਾਂ ਦਰਮਿਆਨ ਵੱਧਦੀ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਕੀਤਾ ਗਿਆ। ਦੁਮਾਹੀ ਮੁਦਰਾ ਨੀਤੀ ਦਾ ਐਲਾਨ ਕਰਦਿਆਂ RBI ਦੇ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ਮੁਦਰਾ ਨੀਤੀ ਕਮੇਟੀ ਨੇ ਸਰਬਸੰਮਤੀ ਨਾਲ ਰੈਪੋ ਦਰ ਨੂੰ 25 ਬੁਨਿਆਦੀ ਅੰਕ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਫਰਵਰੀ 2023 ਵਿਚ ਰੈਪੋ ਦਰ ਨੂੰ 25 ਅੰਕ ਵਧਾ ਕੇ 6.5% ਕਰ ਦਿੱਤਾ ਗਿਆ ਸੀ। 2023-24 ਦੌਰਾਨ ਦਰਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਅਤੇ 2025 ਵਿਚ ਰੈਪੋ ਦਰ ਵਿਚ ਕਟੌਤੀ ਦਾ ਦੌਰ ਸ਼ੁਰੂ ਹੋਇਆ। ਇਸ ਦੌਰਾਨ ਪ੍ਰਚੂਨ ਮਹਿੰਗਾਈ ਅਗਸਤ ਵਿਚ ਵੱਧ ਕੇ 4.82% ਹੋ ਗਈ ਜੋ ਪਿਛਲੇ ਮਹੀਨੇ 4.45% ਸੀ। ਭਾਰਤ ਨੇ ਜੰਮੂ ਕਸ਼ਮੀਰ ਅਤੇ ਪਾਕਿਸਤਾਨ ਵਿਚ ਦਹਿਸ਼ਤਗਰਦ ਢਾਂਚੇ ਵਿਰੁੱਧ ਭਾਰਤ ਦੀ ਕਾਰਵਾਈ ਤੇ ਇਸਲਾਮਿਕ ਸਹਿਯੋਗ ਸੰਗਠਨ ਦੀਆਂ ਟਿੱਪਣੀਆਂ ਨੂੰ ਰੱਦ ਕੀਤਾ ਹੈ। ਲੋਕ ਸਭਾ ਮੈਂਬਰ ਬਿਪਲਬ ਕੁਮਾਰ ਦੇਵ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਦੀ 6ਵੀਂ ਕਮੇਟੀ ਵਿਚ ਬੋਲਦਿਆਂ ਕਿਹਾ ਕਿ ਟਿੱਪਣੀ ਕਰਨ ਵਾਲੇ ਪੀੜਤ ਅਤੇ ਅਪਰਾਧੀ ਵਿਚ ਫਰਕ ਕਰਨ ਤੋਂ ਅਸਮਰੱਥ ਨੇ। ਉਨਾਂ ਕਿਹਾ ਕਿ ਭਾਰਤ ਨੂੰ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਦਹਿਸ਼ਤਗਰਦੀ ਤੋਂ ਆਪਣੇ ਲੋਕਾਂ ਦੀ ਰੱਖਿਆ ਕਰਨ ਦਾ ਪੂਰਾ ਅਧਿਕਾਰ ਹੈ। ਸ੍ਰੀ ਦੇਵ ਨੇ ਜੰਮੂ ਕਸ਼ਮੀਰ ਦੇ ਸੰਦਰਭ ਵਿਚ OIC ਦੀਆਂ ਟਿੱਪਣੀਆਂ ਨੂੰ ਵੀ ਰੱਦ ਕੀਤਾ। ਉਨਾਂ ਨੇ ਪਿਛਲੇ ਸਾਲ ਅਪ੍ਰੈਲ ਵਿਚ ਪਹਿਲਗਾਮ ਦਹਿਸ਼ਤਗਰਦ ਹਮਲੇ ਦਾ ਵੀ ਹਵਾਲਾ ਦਿੱਤਾ ਜਿਸ ਵਿਚ 26 ਨਾਗਰਿਕ ਮਾਰੇ ਗਏ ਸਨ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਦੀ ਅਫਰੀਕਾ ਨਾਲ ਭਾਈਵਾਲੀ ਨਾ ਸਿਰਫ ਵਰਤਮਾਨ ਲਈ ਸਗੋਂ ਆਉਣ ਵਾਲੀਆਂ ਪੀੜੀਆਂ ਲਈ ਵੀ ਹੋਏਗੀ। ਅਕਰਾ ਵਿਚ ਘਾਨਾ ਵਿਦੇਸ਼ ਸੇਵਾ ਸੰਸਥਾ ਵਿਚ ਬੋਲਦਿਆਂ ਸ੍ਰੀ ਜੈਸ਼ੰਕਰ ਨੇ ਕਿਹਾ ਕਿ ਕੂਟਨੀਤੀ ਅਤੇ ਮੁਕਾਬਲੇ ਨੂੰ ਟਕਰਾਅ ਵਿਚ ਬਦਲੇ ਬਿਨਾਂ ਚਲਾਇਆ ਜਾਣਾ ਚਾਹੀਦਾ ਹੈ। ਡਾ ਜੈਸ਼ੰਕਰ ਨੇ ਅਰਥ ਵਿਵਸਥਾ, ਬੁਨਿਆਦੀ ਢਾਂਚੇ, ਡਿਜੀਟਲ ਤਕਨਾਲੋਜੀ ਅਤੇ ਨਿਰਮਾਣ ਖੇਤਰਾਂ ਵਿਚ ਭਾਰਤ ਦੀ ਪ੍ਰਗਤੀ ਤੇ ਵੀ ਚਾਨਣਾ ਪਾਇਆ। ਉਨਾਂ ਨੇ ਭਾਰਤ ਅਤੇ ਅਫਰੀਕਾ ਦੇ ਨੌਜਵਾਨਾਂ ਨੂੰ ਹੁਨਰਮੰਦ ਅਤੇ ਸਮਰੱਥ ਨਾਗਰਿਕਾਂ ਵਿਚ ਵਿਕਸਿਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਸ੍ਰੀ ਜੈਸ਼ੰਕਰ ਨੇ ਈਂਧਨ, ਭੋਜਨ, ਖਾਦ ਅਤੇ ਵਿੱਤ ਲਈ ਅਨੁਕੂਲ ਸਪਲਾਈ ਲੜੀ ਦੀ ਮਹੱਤਤਾ ਤੇ ਵੀ ਜ਼ੋਰ ਦਿੱਤਾ। ਯੂਕਰੇਨ ਨੇ ਰੂਸ ਦੇ ਦੱਖਣੀ ਤੱਟ ਤੇ ਇਕ ਤੇਲ ਟੈਂਕਰ ਨੂੰ ਨਿਸ਼ਾਨਾ ਬਣਾ ਕੇ ਡਰੋਨ ਹਮਲਾ ਕੀਤੈ। ਟੈਂਕਰ ਤੇ ਸਵਾਰ ਭਾਰਤੀ ਚਾਰਕ ਦਲ ਦੇ 23 ਮੈਂਬਰਾਂ ਦੀ ਜਾਨ ਖਤਰੇ ਵਿਚ ਪੈ ਗਈ ਸੀ ਪਰ ਸਾਰਿਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਰੂਸੀ ਟਰਾਂਸਪੋਰਟ ਮੰਤਰਾਲੇ ਅਨੁਸਾਰ ਲਾਇਬੇਰੀਅਨ ਝੰਡੇ ਵਾਲੇ ਟੈਂਕਰ ਨੂੰ ਇਕ ਸਮੁੰਦਰੀ ਡਰੋਨ ਨਾਲ ਟਕਰਾਉਣ ਤੋਂ ਬਾਅਦ ਅੱਗ ਲੱਗ ਗਈ ਜਿਸ ਨਾਲ ਰੂਸ ਦੇ ਇਕ ਪ੍ਰਮੁੱਖ ਸੈਲਾਨੀ ਸ਼ਹਿਰ ਸੋਚੀ ਤੇ ਸੰਘਣਾ ਕਾਲਾ ਧੂੰਆਂ ਛਾ ਗਿਆ ਸੀ। ਹਮਲੇ ਤੋਂ ਬਾਅਦ ਚਾਰਕ ਦਲ ਦੇ ਸਾਰੇ 23 ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਐ। ਇਹ ਘਟਨਾ ਜੋ ਰੂਸ ਦੇ ਪ੍ਰਮੁੱਖ ਤੱਟਵਰਤੀ ਸੈਲਾਨੀ ਸਥਾਨ ਸੋਚੀ ਨੇੜੇ ਵਾਪਰੀ। 2022 ਵਿਚ ਰੂਸ ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਕਾਲੇ ਸਾਗਰ ਵਿਚ ਇਕ ਵੱਡੀ ਘਟਨਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਚ ਪੋਲਿੰਗ ਸਟੇਸ਼ਨਾਂ ਤੇ ਅੱਜ ਤੋਂ 11 ਅਕਤੂਬਰ ਤੱਕ ਵਿਸ਼ੇਸ਼ ਕੈਂਪ ਲਾਏ ਜਾ ਰਹੇ ਨੇ। ਇਨ੍ਹਾਂ ਕੈਂਪਾਂ ਦਾ ਉਦੇਸ਼ ਉਨ੍ਹਾਂ ਯੋਗ ਨਾਗਰਿਕਾਂ ਨੂੰ ਵੋਟਰ ਸੂਚੀ ਚ ਸ਼ਾਮਲ ਕਰਨਾ ਜੋ ਆਪਣੇ ਨਾਂ ਦਰਜ ਨਹੀਂ ਕਰਵਾ ਸਕੇ ਸਨ। ਨੌਜਵਾਨ ਅਤੇ ਪਹਿਲੀ ਵਾਰ ਵੋਟਰ ਬਣਨ ਵਾਲੇ ਵੋਟਰਾਂ ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਸਬੰਧਤ ਚੋਣ ਅਧਿਕਾਰੀ ਸਵੇਰੇ 10 ਵਜੇ ਤੋਂ ਦੁਪਹਿਰ ਬਾਅਦ 3 ਵਜੇ ਤੱਕ ਆਪਣੇ ਆਪਣੇ ਪੋਲਿੰਗ ਸਟੇਸ਼ਨਾਂ ਤੇ ਮੌਜੂਦ ਰਹਿਣਗੇ। ਇੱਥੇ ਯੋਗ ਨਾਗਰਿਕ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾ ਸਕਣਗੇ ਅਤੇ ਹੋਰ ਸਬੰਧਤ ਸੇਵਾਵਾਂ ਦਾ ਲਾਭ ਉਠਾ ਸਕਣਗੇ। ਅੱਜ ਵਿਸ਼ਵ ਕਪਾਹ ਦਿਵਸ ਹੈ। ਇਸ ਦਿਨ ਦਾ ਉਦੇਸ਼ ਕਪਾਹ ਦੇ ਵਿਸ਼ਵ ਵਿਆਪੀ ਆਰਥਿਕ, ਸਮਾਜਿਕ ਅਤੇ ਚੁਗਿਰਦੇ ਸਬੰਧੀ ਮਹੱਤਵ ਨੂੰ ਉਜਾਗਰ ਕਰਨਾ ਹੈ। ਕੱਪੜਾ ਮੰਤਰੀ ਗਿਰੀਰਾਜ ਸਿੰਘ ਨੇ ਇਕ ਵੀਡੀਓ ਸੰਦੇਸ਼ ਵਿਚ ਕਪਾਹ ਖੇਤਰ ਨਾਲ ਜੁੜੇ ਸਾਰੇ ਲੋਕਾਂ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਨੇ। ਉਨਾਂ ਕਿਹਾ ਕਿ ਇਹ ਦਿਨ ਕਪਾਹ ਕਿਸਾਨਾਂ ਦੇ ਯੋਗਦਾਨ ਨੂੰ ਉਜਾਗਰ ਕਰਦਾ ਹੈ। ਸ੍ਰੀ ਸਿੰਘ ਨੇ ਕਿਹਾ ਕਿ ਦੇਸ਼ ਵਿਚ 60 ਲੱਖ ਕਿਸਾਨ ਕਪਾਹ ਦੀ ਖੇਤੀ ਵਿਚ ਲੱਗੇ ਹੋਏ ਨੇ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੂਰਦਰਸ਼ੀ ਨੀਤੀਆਂ ਤੇ ਸਖ਼ਤ ਮਿਹਨਤ ਸਦਕਾ ਭਾਰਤ 2047 ਤੱਕ ਇਕ ਵਿਕਸਿਤ ਰਾਸ਼ਟਰ ਬਣਨ ਦੇ ਆਪਣੇ ਸੁਪਨੇ ਨੂੰ ਜ਼ਰੂਰ ਪੂਰਾ ਕਰੇਗਾ। ਭਾਰਤੀ ਰਿਜ਼ਰਵ ਬੈਂਕ ਨੇ ਨੀਤੀਗਤ ਰੈਪੋ ਦਰ ਨੂੰ 25 ਆਧਾਰ ਅੰਕ ਵਧਾ ਕੇ 5.5% ਕਰ ਦਿੱਤਾ ਹੈ। ਭਾਰਤ ਨੇ ਜੰਮੂ ਕਸ਼ਮੀਰ ਅਤੇ ਪਾਕਿਸਤਾਨ ਵਿਚ ਦਹਿਸ਼ਤਗਰਦ ਢਾਂਚੇ ਵਿਰੁੱਧ ਭਾਰਤ ਦੀ ਕਾਰਵਾਈ ਤੇ ਇਸਲਾਮਿਕ ਸਹਿਯੋਗ ਸੰਗਠਨ OIC ਦੀਆਂ ਟਿੱਪਣੀਆਂ ਨੂੰ ਰੱਦ ਕੀਤਾ ਹੈ।
ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ

ਕਿਹਾ ਕਿ ਭਾਰਤ ਦੀ ਅਫਰੀਕਾ ਨਾਲ ਭਾਈਵਾਲੀ ਨਾ ਸਿਰਫ ਵਰਤਮਾਨ ਲਈ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਹੋਏਗੀ। ਅਤੇ ਰੂਸ ਦੇ ਦੱਖਣੀ ਤੱਟ 'ਤੇ ਯੂਕਰੇਨ ਵੱਲੋਂ ਇੱਕ ਤੇਲ ਟੈਂਕਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਡਰੋਨ ਹਮਲੇ 'ਚ ਭਾਰਤੀ ਚਾਲਕ ਦਲ ਦੇ 23 ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।